0: ਸਰਕਾਰ ਯਾਰ ਰੋ ਜਾਗਾ ਖੁੰਚੇ ਐਨੀ ਸਰਕਾਰ ਨੇ ਤੁਕਰ ਜਾਗਾ ਛੱਤੇ ਐਨੀ ਸਰਕਾਰ ਸੰਗੇ ਕਰਮੀ ਯਾਰ ਐਨੀ ਸਰਕਾਰ ਜਸਤ ਮਾਰੀ ਖੜ ਪੈ ਐਨੀ ਸਰਕਾਰ ਲਗੇ ਅੰਕਰ ਜਾਗਾ ਵਹ ਹੈ ਐਨੀ ਜਰੀ ਸ਼ਕਾ ਯਾ ਕੀ ਜਾ ਠਮ ਉਹ ਠਮ ਨੀ ਨੀ ਐਨੀ ਸਰਕਾਰ ਠਕਾ ਸ ਦੇ ਮੇ ਗਮ ਨਾ ਐਨੀ ਸਰਕਾਰ ਚ ਚੁਨ ਕਾ ਚੀ ਲਾਂ ਤੇ ਐਨੀ ਸਰਕਾਰ ਅਜ਼ਨ ਟਰ ਮੈ ਚੇ ਉਹ ਜਲੀ ਐਨੀ ਸਰਕਾਰ ਮੈਂ ਟਸੋਂ ਯਾ ਜਿਨ ਨਮ ਨਾ ਐਨੀ ਸਰਕਾਰ ਜੀ ਆਲਗ ਨਾ ਜ਼ ਭੋਦਨ ਜੁਬ ਜੀ ਐਨੀ ਸਰਕਾਰ ਹਾਲਾ ਮੀ ਚੀਰਾ ਤੁਸ ਐਨੀ ਸਰਕਾਰ ਜੀ ਮਾਲਗ ਨਾ ਜ਼ ਮੋਦਨ ਜੁਬ ਜੀ ਐਨੀ ਸਰਕਾਰ ਮੈਂ ਉਹ ਮੀ ਰੰਪਸ ਸ ਐਨੀ ਸਰਕਾਰ ਵਨਾ ਜਦਨ ਜੁਬ ਜੀ ਐਨੀ ਸਰਕਾਰ ਤਖਵਾਰੀ ਖਰਤੇ ਜਾਂ ਸ ਐਨੀ ਜ਼ਰੀ ਚੇਕਾ ਯਾਂ ਦਾ ਮਾਸ਼ ਮੂ ਜਾਗ ਕਵਾਨ ਐਨੀ ਸਰਕ ਮਾਇਗ ਮਾ ਜਾਗ ਥਨ ਐਨੀ ਸਰਕ ਨਾ ਮਾ ਜਾਗ ਜ਼ਿਨ ਐਨੀ ਸਰਕ ਉਹ ਥਾ ਜਾਗ ਹਨ ਐਨੀ ਜ਼ਰੀ ਸ਼ਕਾ ਯਾਂ ਦੇ ਖੁਚਿੰ ਜਾਗ ਰੀ ਲਾਂ ਤੇ ਨੀ ਚੀ ਸਰਮ ਬੰ ਬੋਤ ਚੇ ਨੀ ਲੀ ਜ਼ ਚੀ ਚੋ ਮਾ ਨੋ ਹੁ ਆ ਸੇ ਵੇਲ ਟਬ ਜਾ ਲਾਂ ਚੇ ਜੇ ਇਤੇਮ ਜ਼ ਸੋ ਜ਼ ਨੀ ਟੰ ਡੂ ਜਿੰ ਚਾ ਜ਼ ਹਗਮ ਤਾਮ ਚੀ ਚਿਰ ਗੁਏ ਨੀ ਸਰਕ ਕਰ ਉਹ ਚੀ ਗੋ ਤਾ ਨੀ ਸਰਕ ਵਰਗਮ ਤਾਮ ਚੀ ਸਰ ਗੁਏ ਨੀ ਸਰਕ ਸੇ ਰੂ ਸੇ ਲਾਂ ਦੇ ਤਾਮ ਨੀ ਸਰਕ ਦੁਰਗਮ ਤਾਮ ਚੀ ਤੁੰ ਗੁਏ ਨੀ ਸਰਕ ਤੁੰ ਕਰ ਵੀ ਨੁਕ ਲਾਂ ਜਰ ਜੇ ਮੇ ਨੀ ਸਰਕ ਤਪ ਕਾ ਟੇ ਵਾ ਨੰਬਰ ਨੀ ਸਰਕ ਸੰਗਾ ਸੇ ਨਾ ਰਾਂ ਚੀ ਨੀ ਸਰਕ ਤੋ ਤੰ ਕ ਤੀ ਜੋ ਨੀ ਸਰਕ ਉਂ ਕਾ ਚੀ ਟ੍ਰ ਸੰ ਡਾ ਨੀ ਸਰਕ ਫਿ ਕਾ ਤਾਮ ਚੀ ਤੈਨ ਤੇ ਨੀ ਸਰਕ ਨੰ ਕਾ ਤਾਮ ਚੀ ਤ ਕਾ ਨੀ ਸਰਕ ਗੋ ਜੋ ਕਾ ਵਾ ਖ ਕਾ ਨੀ ਸਰਕ ਹਰ ਵਾ ਤਾਮ ਚੀ ਆ ਕਰ ਨੀ ਸਰਕ ਚਾਰ ਤਾਮ ਚੀ ਸ਼ਰ ਨੀ ਸਰਕ ਖਾ ਤੰ ਉਤ ਜ਼ ਤ ਨੀ ਸਰਕ ਹੋ ਲੋਂ ਤਾਮ ਚੀ ਸੇ ਲੋਂ ਨੀ ਸਰਕ ਮੋ ਲੋਂ ਤਾਮ ਚੀ ਨੇ ਲੋਂ ਨੀ ਸਰਕ ਚੁਨ ਤਖ ਤਾਮ ਚੀ ਤਰ ਕਰ ਨੀ ਜ਼ਰੀ ਸ਼ਕਾ ਯਾ ਥਮ ਰਾਇਆ ਤਿਕਸ ਮੇ ਸੇ ਪਾ ਸਮ ਚੇ ਤੇਨੀ ਕਾਤ ਕਰੋ ਇਨ ਪਾ ਨਾ ਤੰਗ ਲਾਏ ਚੇ ਤੇਨ ਪਾਇਨ ਜੀ ਤਖ ਕੇਰ ਗਾ ਜਿਸਮ ਨਾ ਕੁਮ ਚੋ ਸਮ ਚੇ ਤੇਨ ਪਾਇਨ ਸ਼ੇ ਚਿੰ ਤਖ ਜੋ ਨਾ ਗੇਬ ਚੇ ਥੰਗ ਤੇਨੀ ਕਾਰਾ ਚੇ ਸਮ ਦੇ ਨਾ ਡਾਲਾ ਚੇ ਸਮ ਚੇ ਤੇਨੀ ਹਰ ਗੋ ਜੋ ਨਾ ਨੰ ਤਾ ਦੇਵੀ ਤੇਨੀ ਜ਼ਰੀ ਸ਼ੇਕਾ ਯਾ ਟਕਾ ਗੁਕਾ ਸਖਾਂਗਾ ਨਾ ਜੁਆਂ ਆ ਗਾ ਤੇਨ ਪਾਇਨ ਚਰਾਂ ਤੋਂ ਜੇ ਪੋ ਨਾ ਵਰਕੇ ਜੇ ਗਾ ਤੇਨ ਪਾਇਨ ਖਾਤਿੰ ਉਤ ਜੇ ਨੀ ਨਾ ਲੋਰ ਕੇ ਜੇ ਨੀ ਗਾ ਤੇਨ ਪਾਇਨ ਸਾਦੁ ਤਕ ਗਾ ਨਾ ਮਿਆ ਗਾ ਗਾ ਤੇਨ ਪਾਇਨ ਹਰਵਾਨੀ ਖਤਰ ਗਾ ਨਾ ਜਰਕ ਨੀਰ ਗੀ ਤੇਨ ਪਾਇਨ ਯਾ ਅੰਦ ਖਕ ਵਲਾ ਟਾ ਹੀ ਯੋਂ ਆ ਸਰਕ ਨੰਦ ਕ ਨੀ ਲਾ ਦੇ ਚੇ ਦਨਾ ਸਰਕ ਅ ਤੋਂ ਗੋ ਨਾ ਵੇ ਚਾ ਬਰਾ ਥਮ ਕ ਲੋਰ ਜੀ ਦੁਰ ਦੀ ਦੁਸ਼ੈ ਨਾ ਦ ਮੋਸ਼ੀ ਰੇ ਸਰਕਾ
1: ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ
2: ཀྱི གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ
1: གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ
3: Yana chung chubutsu kongni chu tsungma ge nyam ge lhokchuk chung chung pahmo dhruma ge xe no ge dhanak ge xe patung zga nye nari la. Ya dina dashtayin aji ge chubu chung chung tsu rangji je shchiglam zikhtin je mebu dhantin yulag je lorjin dodi khu motu le ju yil. Yana chung shi chuk tsu, che tsu minkur la dal anyong. Che tsi minkur dhru sa ge shiglam arg nyong jari la. Dina dirang achu tsungma ge nyam ge, rangji je shiglam zikhtan je mebu, jantin yulg ge lorjin dordi zga. Jilun rik tsum shi ju yel. Jantin yun gongdong xiangqin je jialu tsungkhan ge chamsung shik tar si khan. 空个清洁开干现象冲地里离碰木上那样空那儿个把诺行头中学不是哈经个儿个新七八十个里空那儿个是蒙布是月经了了不得是在清哈错这个不是哈经个儿个是路是个节能节端你路了展厅一个新空的新地罗冲新镇扎镇镇扎的儿几个宅板呢镇扎的儿儿几个托不是节瓦灯 清洗中个阿拉登布个中日东比先正后面定了落地个大瓦格布尔阿玛的克人角子拍了恰不得切瓦登是个瓦车车登得冷为后中个节日地空了阿给此个切错了切了黑色几个你们这个阿人家皮皮过你三路东次令公司几这路是个节日节端案路了展厅一个 토름 소프트를 지켜 줬지. 지금 질러 던지 던질러. lopta yung je ng gani pa ge zhamdi leng da dangi lopta xin song zi. Lopta re, kongi yelu lopta qianmu re jik chua jing, ali zoshin lop leng de, shiklam zoshin je qiali la, nandang ge goni lop xiong xi de, lam cin so si re, zhangzhi palta xin ba leng. Shilu, shikji jia chi jia xik lo re, zhiki zhindag chengkur xim jik ji bi, tarsin xie cim ji da dangi, ngay shik lam ni vde leng ng leng bi, kong ne, shen zhim po ma yung li, lam ni lan tabar xiong bi, me, ganyi jian nang ge, shik re. Zhantan yu lop tar xin xie xie re, རྒྱན་ནང་ དལ་ པ་དང་ དེ་ནས་སོང་ ཁོང་གི་ ཚན་རིག་ ལ་དང་ནས་ རྒྱ་ཁབ་ལ་ ཤ་ན་དག་ཞེ་བི་ ལམ་ཁར་ཤི་ ཁོང་ཆང་སེ་ཞུང་གི་ ཕོ་ཏུ་ཏེ་སེ་ཅི་སེ་ ཚོ་ཏེ་གོ་རལ་ལ་པ་དང་པ་དང་ ཤ་ལོ་ ཤིག་ཅེ་ཡ་ཅི་ཅ་ཉི་ལོ་ར ཨང་དང་པི་ གཡར་སི་ཏམ་རི་ལང་ཡ་དང་ ལོབ་ཐར་ཤིན་སོང་ཟེ ཤིག་ཅེ་ཡ་ཅི་ཅ་བྱེལ་བར ཀྲུང་གོ་ ཅིག་ལམ་གུང་སེ་ ཐེན་ཅིན་དེ་ཟེ་ཁང་ ཁོང་གི་ལོབ་ཏོ་ ཁོང་སེ་མུ་ཡི་ ཡིན ཡིན ཡིན ཡིན ཡིན ཡིན ལོ ཡིན མར ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཡིན ཤ་ལོ་ ཅིག་ཅལ་ གཏ་ཁལོ་རེ ཤ་གལམ ཅིག་ཅི ཤན་ཡང་ དང ཅལིང་ མ་རག ཤ་གལམ ཛག་ཅིན ཆང་གུལ ཤིཁན ལོ་ཁ སོང་ར ཇེཁབ ཆུ ཅིབི ཅན་ཅི ཟམ་པ ཕེན་བར ཡང་ ཤ་ག་ཁ ཅན་བར ཆ་དང་ཟ ཨ་མེ་རི་ཁ་ དང ཇར་ཏན ཇར་མན སོ་ཅེ ཟོ་ཤིན ཆང་གུལ པ ཤིང་ནི ཚོ་ཐ་ ཤིཅན ལང་ཅབ མ་ཤུང་ཏབ ཅིག་ཐར གཡིན་ཅི ཅི ཟོ་ཤིན ཆང་གུལ པི ཇན་ཐན ཡུ་ཛ་དེ ཚོ་ཐ་ ཤེད་ ཅིག་པ་རེལ ཁུང་གི་ ཤིབ་ཤིལ དང ཏག་ཤིལ ཟམ་ནན ཤེད་དེ ཨ་བུ་ནན གམ ཤང་ཐབ ཅལ་ལི་དེ དང་ནི གཅེ་རམ་པི ཤ་གནལ ཚ་དེ ཟམ་པི ཨ་མང་ དང་མར མ་སལ དེ ལྟར ཤིག་ལམ ཚིག་ཅན གྱི ལས ཡོང སུ དྲ པ རེ ཁུང གར རྒྱ ཁ དེ ཤི རྒྱ གྱི བཟོ ཚན ཆན གུ པ དག ཧ ལི སུ ཅིག ཁན ཀྲུང གོ རེ ང ཁུང ར བི ཕལ ཏ ཤུང བི བཟོ ཚན པ ཤི ཡོ པ ན ཁོ ལོ ཡི ལི ནི བར ཅར ཤི ལོ ཤིག་ཅི ལ